0: ਤਾਂ ਮੇਰੀ ਉਡਾ ਚੋਂ ਜੋ ਨਾ ਬਚਾਲ ਕੇ ਪੁਰੇ ਆ
1: ਆ ਅਬ ਨੂੰ ਉਹ ਰੇਗਾ ਪੁਰੇ
2: ਜੋ ਵਾ ਵਾਂ ਕੋਰ ਪੈ ਜਾਰੇ ਉਡਾ ਚੋਂ ਜੋ ਵਾ ਵਾਂ ਕੋਰ ਪੈ ਜਾਰੇ ਉਡਾ ਚੋਂ ਲਿਮੋਨਾਰੇ ਦਾ ਦਾ ਜੇ ਪੀਨ ਲੋਂ ਕਾ ਯੇ ਕਰਨ ਨੋ ਜੋ ਟੀਮਿੰਗ ਆ